0: ਯਾਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ ਬੋਲੀ ਯੂਮ ਯੇ ਕਰੇ ਵੇਰ ਕੁਆਰੋ
0: ਅਲੀ ਜਾਨੀ ਵਿਨੋ ਕੋ ਮਾਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ